ਭਰ ਕੇ ਤੂੰ ਵੀ ਜੱਟ ਬਿਨਾ ਬਿੱਲੋ ਸਾਹ ਲੈਂਦੀ ਨਾ ਕਿਸੇ ਵੱਲ ਵੇਖਾਂ ਨਾ ਮੈਂ ਅੱਖ ਭਰ ਕੇ ਕਲਾ ਵਿੱਚ